0: ਕੱਪੜੀਆਂ ਜਿਹੜੀਆਂ ਬੋਬੋ ਭੈਣਾਂ ਇਸ ਵਕਤ ਕਹਿੰਦੇ ਬਾਕੀ ਸ਼ਰੋਤਾ ਵੀ ਜਿਹੜੇ ਸੁਣਾ ਦਿੱਤੀ ਨਾ ਤਈਆਂ ਦੱਸਾਂ ਵੀ ਨਵਰਾਤਰੇ ਹਾਂ ਕਯੋ ਮਨਾਉਂਦੇ ਪਹਿਲਾਂ ਤਾਂ ਇਸਾ ਗੱਲਾਂ ਪਰ ਤੁਹਾਂ ਜਾਣਕਾਰੀ ਦਿਆ ਕਹਿੰਦੇ ਤੁਹਾਂ ਕਿਵੇਂ ਕਿਵੇਂ ਮਨਾਉਂਦੇ ਨਵਰਾਤਰੇ ਇਹ ਵੀ ਦੱਸਾਂ।
1: ਅੱਛਾ ਅੱਜ ਹਾਂ ਪਹਿਲਾਂ ਉੱਥੇ ਨੋਤੇ ਧੋਤੇ,
0: ਹਾਂਜੀ
1: ਝਾੜੂ ਪੋਚਾ ਕੀਤਾ।
0: ਆਮ ਘਰਾਂ ਚ ਹੁੰਦਾ, ਮੈਨੂੰ ਇਹ ਦੱਸਾਂ ਵੀ ਨਵਰਾਤਰੇ ਕਿਵੇਂ ਮਨਾਏ, ਥਾਲੀਆਂ ਚ ਕਿਆ ਕਿਆ ਰੱਖਿਆ, ਕਹਿੰਦੇ ਕਦੇ ਕਦੇ ਮੰਦਲੂ ਪਾਏ।
1: ਹਾਂ ਥਾਲੀ ਚਾ ਰੱਖਿਆ, ਲਾਲ ਫੁੱਲ, ਧੂਪ, ਚੋਲ ਲਾਲ ਰੰਗੀ ਨੇ,
0: ਅੱਛਾ ਜੀ,
1: ਬੱਤੀ,
0: ਅੱਛਾ ਜੀ,
1: ਧੂਪ, ਜੋਤੀ, ਫਿਰ ਪ੍ਰਸ਼ਾਦ ਬਣਾਇਆ ਕੜਾਹੇ ਦਾ
0: ਜੀ,
1: ਪਿੱਤਲ ਮੰਦਲੂ ਪਾਏ।
0: ਮੰਦਲੂ ਕਿਸ ਨੇ ਪਾਉਂਦੇ ਤੂੰ, ਗੋਏ ਨੇ
1: ਨਾ? ਉਸ ਨੇ ਪਾਉਂਦੇ ਰਮੁੰਜੀਆਂ ਨੇ।
0: ਅੱਛਾ ਰਮੁੰਜੀਆਂ ਨੇ ਪਾਉਂਦੇ, ਤਾਂ ਰੋਜ਼ ਪਾਉਂਦੇ ਕਿ ਮਤਲਬ ਇੱਕ ਦਿਨ ਪਾਈ ਕੇ ਛੱਡੀ ਦੇਣਾ?
1: ਰੋਜ਼ ਪਈ ਜਾਂਦੇ, ਕਈ ਵਾਰ ਛੱਡੋ ਵੀ ਜਾਂਦਾ ਵਿੱਚ।
0: ਅੱਛਾ, ਵੈਸੇ ਬੋਲਦੇ ਨਾ ਗੋਆ ਸੁੱਚਾ ਹੁੰਦਾ, ਮੈਂ ਤਾਂ ਪੁੱਛਿਆ ਦੀ ਹੀ, ਹੈ ਨਾ?
1: ਹਾਂਜੀ ਹਾਂਜੀ ਹਾਂ, ਗੋਏ ਨਾ ਉਹ ਰੰਗ ਮਲਾਣਾ, ਚਾਹੇ ਹਰਾ ਮਲਾਏ ਚਾਹੇ ਲਾਲ ਮਲਾ।
0: ਹਾਂਜੀ ਹਾਂਜੀ ਹਾਂਜੀ, ਕਿਉਂਕਿ ਸ਼ੁਭ ਅਸ਼ੁਭ ਦੱਸਿਓ ਹੈ ਨਾ, ਤਾਂ ਜਿਵੇਂ ਨਵਰਾਤਰਿਆਂ ਦਾ ਅਲੱਗ ਮੰਦਲੂ ਪਾਉਂਦਾ, ਤਾਂ ਕਦੇ ਆ ਪਾਉਂਦਾ ਤੁਹਾਂ ਕਦੇ ਆ ਮੰਦਲੂ ਪਾਉਂਦੇ ਚੌਰਸ ਕੀ ਕਦੇ ਆ? ਚੌਰਸ ਪਾਉਂਦੇ, ਹੈ ਨਾ? ਕਹਿੰਦੇ ਜਿਹੜਾ ਸ਼ਰਾਧਾ ਦਾ ਹੁੰਦਾ ਸੈ ਗੋਲ ਹੁੰਦਾ, ਇਹ ਛੋਟੀ ਛੋਟੀਆਂ ਚੀਜ਼ਾਂ ਹਨ ਪਰ ਐਨ ਬੜੀਆਂ ਕੰਮੇ ਦੀਆਂ। ਅੱਛਾ ਤੁਹਾਂ ਜਿਹੜੇ ਦਰੁੱਬਾ ਦੇ ਕਿਤਨੇ ਡਾਲੂ ਰੱਖਦੇ ਫਿਰ ਜਾਲੂ ਮੰਦਲੂ ਪਾਉਂਦੇ ਨਵਰਾਤਰਿਆਂ ਚ? ਤਾਂ
1: ਜਿਹੜੇ ਅੰਦਰ ਪਾਉਂਦੇ ਨਾ ਹੰਡਾਂਦੇ ਪਤਰੇ
0: ਭਗਵਾਨ
1: ਅੱਗੇ,
0: ਹਾਂਜੀ,
1: ਜਿੱਥੋਂ ਦਾ ਪੰਜ ਪੰਜ ਹੰਡਾਂਦੇ ਨਾ। ਹਾਂ
0: ਅੱਛਾ ਜੀ,
1: ਗੈਂਦੇ ਦੇ ਫੁੱਲ ਪੱਤੇ ਜੋ ਹੁੰਦੇ ਸੀ ਵੀ ਪੰਜ ਹੰਡਾਣੇ,
0: ਹਾਂਜੀ,
1: ਫੁੱਲ ਤੁਹਾਂ ਕਿੱਥੇ ਰੱਖੀਦੇ ਆ?
0: ਹਾਂਜੀ, ਵੈਸੇ ਦਰੁੱਬਾ ਦੇ ਨਹੀਂ ਲੈਂਦੇ ਤੁਹਾਂ? ਕਈ ਦਰੁੱਬਾ ਦੇ ਵੀ
1: ਨਾ, ਆਹ ਦਰੁੱਬਾ ਵੀ ਲੈਂਦੇ ਨਾ।
0: ਹਾਂਜੀ,
1: ਆ ਪਰ ਦਰੁੱਬ ਕਈ ਵਾਰੀ ਮਿਲਦੀ ਕਈ ਵਾਰੀ ਨਹੀਂ ਮਿਲਦੀ, ਅੱਜ ਕੱਲ ਹੁੰਦੀ ਥੋੜੀ ਬਹੁਤ ਆਹਾਂ ਤੇ ਜਿਵੇਂ ਪੰਜ ਹੰਡਾਏ ਮਤਲਬ ਗੈਂਦੇ ਦੇ ਪੱਤਰ ਤਾਂ ਪੰਜਾਂ ਪਰ ਰੱਖੇ ਜਾਣੇ ਇੱਕ ਇੱਕ ਕਰੇ ਨੇ।
0: ਅੱਛਾ ਜੀ,
1: ਹਾਂ ਜੇ ਨਹੀਂ ਆਉਂਦਾ ਤਾਂ ਇੱਕ ਦੋ ਹੀ ਰਖਾਉਂਦੇ ਫਿਰ।
0: ਅੱਛਾ ਜੀ, ਨੌਵੇਂ ਦਿਨ ਜਿਹੜੀ ਪਤਰੀ ਪਾਣੀ ਤੂੰ
1: ਬਣਾਉਣੀ
0: ਬਣਦੇ ਜਿਹੜੇ ਨਵਰਾਤਰੇ ਮਨਾਉਂਦੇ? ਅੱਛਾ ਥੋੜਾ ਜਿਹਾ ਮੈਨੂੰ ਇਹ ਦੱਸਗਾ ਵੀ ਨੌ ਨਵਰਾਤਰੇ ਕਯੋਂ ਮਨਾਏ ਜਾਂਦੇ? ਇਹ ਤਾਂ ਠੀਕ ਹੈ ਕਿ ਦੇਵੀ ਪੂਜਨ ਹੁੰਦਾ, ਪਰ ਇਸ ਪਰ ਥੋੜਾ ਜਿਹਾ ਪ੍ਰਕਾਸ਼ ਪਾਂਗੇ ਤੁਹਾਂ ਕਿ ਨੌ ਨਵਰਾਤਰੇ ਮਨਾਏ ਜਾਂਦੇ ਤਾਂ ਕੁਸਾ ਖੁਸ਼ੀ ਵਿੱਚ
1: ਇਹ ਰਾਮ ਚੰਦਰ ਜਿਹੜੇ ਇਹ 14 ਵਰਸ ਦਾ ਵਨਵਾਸ ਕੱਟੀ ਨੇ ਘਰੇ ਆਏ ਸੀ।
0: ਅੱਛਾ ਜੀ,
1: ਉਹਦੀ ਖੁਸ਼ੀ ਵਿੱਚ ਬੋਲਿਆ ਬਣਾਉਂਦੇ ਬੋਲਿਆ।
0: ਅੱਛਾ ਚਲੋ, ਤੁਹਾਡੀ ਜਾਣਕਾਰੀ ਬੋਬੋ ਭੈਣਾਂ ਜਿਹੜੇ ਸਾਡੇ ਗ੍ਰੰਥ ਹਨ, ਜਿਹੜੇ ਧਾਰਮਿਕ ਗ੍ਰੰਥ ਹਨ, ਤਿੰਨਾਂ ਪੜ੍ਹਦੀਆਂ ਵੀ ਹਨ ਕਿ ਨਹੀਂ ਪੜ੍ਹਦੀਆਂ? ਰਾਮਾਇਣ ਹੋਇਆ, ਗੀਤਾ ਜੀ ਹੋਏ, ਮਤਲਬ ਜਿਹੜੇ ਵੀ ਸਾਡੇ ਗ੍ਰੰਥ ਹਨ ਧਾਰਮਿਕ ਗ੍ਰੰਥ, ਹੈ ਨਾ? ਕਹਿੰਦੇ ਇੱਕ ਸਾਡਾ ਪ੍ਰੋਗਰਾਮ ਆਉਂਦਾ ਪਿਆ ਗਾ ਸ਼੍ਰੀ ਰਾਮਚਰਿਤ ਮਾਨਸ, ਤੁਸੀਂ ਉਹ ਸੁਣਦੇ ਕਿ ਨਹੀਂ ਸੁਣਦੇ? ਕਿਉਂਕਿ ਤਿਸ 'ਚ ਵੀ ਦੱਸਦੇ, ਹੈ ਨਾ?
1: ਤਾਂ
0: ਮੈਂ ਤੁਹਾਨੂੰ ਜੋ ਦੱਸਣਾ ਜ਼ਰੂਰ ਹੈ ਕਯੋ ਮਨਾਉਂਦੇ, ਪਰ ਦੱਸਣਾ ਮੈਂ ਲਾਸਟ 'ਚ ਹੈ, ਕਾਰਜਕ੍ਰਮ ਦੇ ਲਾਸਟ 'ਚ, ਠੀਕ ਹੈ? ਪੱਕਾ ਪੱਕਾ ਸੁਣਿਓ, ਕਹਿੰਦੇ ਬਾਕੀ ਕਾਰਜਕ੍ਰਮ ਵੀ ਸੁਣਦੇ ਤੁਸੀਂ?
1: ਹਾਂਜੀ ਸਾਰੇ ਸੁਣਦੇ ਮੈਡਮ ਜੀ, ਮੇਰਾ ਰੇਡੀਓ ਸਵੇਰੇ ਤੇ ਆਨ ਹੋ ਜਾਂਦਾ 6 ਵਜੇ।
0: ਤਾਂ ਸਿਰਫ ਪ੍ਰਸ਼ੰਸਾ ਨਹੀਂ ਕਰਨੀ, ਜਿੱਥੋਂ ਲੱਗਿਆ ਤੁਹਾਨੂੰ ਜੋ ਕਿ ਸੁਧਾਰ ਕਰਨਾ ਚਾਹੀਦਾ ਤਾਂ ਸਹਿ ਵੀ ਤੁਹਾਂ ਗੱਲਬਾਤ ਜ਼ਰੂਰ ਸਾਡੇ ਕੰਨੇ ਸਾਂਝਾ ਕਰਨੀ, ਹੈ ਨਾ?
1: ਆਪਣੇ ਵਰਿੰਦਰ ਠਾਕੁਰ ਜੀ ਉਹਨਾਂ ਨੇ ਵੀ ਕਈ ਵਾਰੀ ਹੁੰਦੀ ਗੱਲ,
0: ਬਿਲਕੁਲ ਸਹਿ, ਸੇਵਾ ਨਿਵਰਤ ਹੋਈ ਹੋ? ਹਾਂਜੀ ਹਾਂਜੀ, ਸੇਵਾ ਨਿਵਰਤ ਹੋਈ ਹੋ ਸਹਿ ਨਾ, ਕਹਿੰਦੇ ਹੁਣ ਡਾਕਟਰ ਜਤਿੰਦਰਪਾਲ ਸਿੰਘ ਸਾਡੇ ਜਿਹੜੇ ਕਾਰਜਕ੍ਰਮ ਪ੍ਰਮੁੱਖ ਹਨ ਨਾ, ਤਾਂ ਸਹਿ ਬੜੇ ਅੱਛੇ ਨੇ, ਸ਼ਰੋਤਾ ਦੀ ਜਿਹੜੀ ਗੱਲਬਾਤ ਹੈ ਤੇ ਸਹਿ ਸੁਣਦੇ, ਕਹਿੰਦੇ ਜਿਹੜੇ ਵੀ ਸਾਡੇ ਸ਼ਰੋਤਾ ਸੁਝਾਵ ਦਿੰਦੇ ਤੇ ਇਹਦੇ ਪਰ ਵੀ ਗੱਲਬਾਤ ਕਰਦੇ। ਤਾਂ ਮਧੂ ਜੀ ਤੁਸੀਂ ਸਾਡੇ ਕੰਨੇ ਜੁੜੇ ਤੇ ਸਤੀਆਂ ਤੁਹਾਡਾ ਮਤਾ ਮਤਾ ਧੰਨਵਾਦ। ਆਵਾ ਸੁਣਦੇ ਇਹ ਮਾਤਾ ਦੀ ਪੇਂਟ, ਕਹਿੰਦੇ ਇਹ ਸੁਣਦੇ ਰਿਹਾ ਤੁਸੀਂ ਆਕਾਸ਼ਵਾਣੀ ਧਰਮਸ਼ਾਲਾ।

0: नंगी नंगी पैरी।
1: हेलो
2: हेलो,
1: हाँ जी नमस्ते जी।
2: नमस्ते
1: बच्चे, कोई बड़ा है करें ता गल करवाई दे, कोई पैन दीदी कोई मम्मी।
2: हेलो
1: हाँ जी हाँ जी, ना दसा अपना कने ग्राएं दा ना भी दसा।
2: मैडम जी मीनू बोलना दी नगरोचे दे।
1: जी मीनू जी, क्या कमला या?
2: बस मैडम जी खाने पीने दा काम ने।
1: ਤਾਂ ਅੱਜ ਨਵਰਾਤਰੇ ਸ਼ੁਰੂ ਹੋਈਏ, ਤੁਹਾਨੂੰ ਸਾਰਿਆਂ ਬੜੀਆਂ ਬੜੀਆਂ ਸ਼ੁਭਕਾਮਨਾ ਨਵਰਾਤਰਿਆਂ ਦੀਆਂ। ਕਿਵੇਂ ਕਿਵੇਂ ਮਨਾਇਆ ਅੱਜ ਨਵਰਾਤਰੇ ਦਾ ਪਹਿਲਾ ਦਿਨ ਥਾ, ਤਾਂ ਕਿਵੇਂ ਮਨਾਇਆ ਤੁਸਾਂ?
2: ਨਵਰਾਤਰੇ ਪਹਿਲੇ ਦਿਨ ਬਾਰਿਸ਼ ਹੋਈ
1: ਜੀ, ਤਾਂ ਮਨਾਇਆ ਨੀ ਤੁਸਾਂ? ਪੱਤਰੀ ਪੁੱਤਰੀ ਨੀ ਢਾਲੀ? ਸਹਿ ਕਿਆ ਗੱਲ
2: ਅਖੰਡ
1: ਜੋਤ ਰੱਖਦੇ? ਚਲਾ ਤਾ ਸਿੰਪਲ ਪੂਜਾ ਪਾਠ ਹੀ ਕੀਤਾ ਤੁਹਾਂ, ਹੈ ਨਾ? ਤਾਂ ਬਾਕੀ ਕਾਰਜਕ੍ਰਮ ਵੀ ਸੁਣਦੇ ਤੁਸਾਂ ਆਕਾਸ਼ਵਾਣੀ ਧਰਮਸ਼ਾਲਾ ਦੇ? ਚਲੋ ਚਲੋ, ਬੜੀ ਅੱਛੀ ਗੱਲ ਹੈ। ਕਨੇ ਜਾਲੂ ਸ਼ਰੋਤਾ ਸਾਡੇ ਜੁੜਦੇ ਤਾਂ ਹਾਂਜੀ ਹੋਰ ਵੀ ਖੁਸ਼ੀ ਹੁੰਦੀ ਕਿ ਇਤਨਾ ਮਿਹਨਤ ਕਰੀ ਕੇ ਫੋਨ ਲੱਗਦਾ, ਹੈ ਨਾ? ਤਾਂ ਕੌਣ ਕਾਰਜਕ੍ਰਮ ਤੁਹਾਨੂੰ ਜੋ ਸਭ ਤੋਂ ਅੱਛੇ ਲੱਗਦੇ? ਵੈਸੇ ਤਾਂ ਕਾਰਜਕ੍ਰਮ ਸਾਰੇ ਹੀ ਅੱਛੇ ਨੇ, ਤੁਲਨਾ ਕਰਨਾ ਬੜਾ ਮੁਸ਼ਕਿਲ ਹੈ, ਪਰ ਫਿਰ ਵੀ ਚਲੋ ਠੀਕ ਹੈ। ਤਾਂ ਮੀਨਾ ਜੀ ਤੁਸੀਂ ਸਾਡੇ ਕੰਨੇ ਜੁੜੇ ਇਸ ਕਾਰਜਕ੍ਰਮ 'ਚ, ਤੁਹਾਡਾ ਮਤਾ ਮਤਾ ਧੰਨਵਾਦ। ਕਹਿੰਦੇ ਇਹ ਜੁੜੇ ਰਿਹਾ ਤੁਸੀਂ ਆਕਾਸ਼ਵਾਣੀ ਧਰਮਸ਼ਾਲਾ ਕੰਨੇ, ਕਹਿੰਦੇ ਸੁਣਦੇ ਰਿਹਾ ਸਾਡੇ ਸਾਰੇ ਕਾਰਜਕ੍ਰਮ। ਜੁੜਨੇ ਵਾਸਤੇ ਧੰਨਵਾਦ।

ਕਾਰਜਕ੍ਰਮ ਖੇਤੀਬਾੜੀ ਸੁਣਾ ਕਰਦੇ ਸਾਰੇ ਕਿਸਾਨ ਬਾਗਵਾਨ ਭਾਈ ਭੈਣਾਂ ਜੋ ਗ੍ਰਾਮ ਸੇਵਕ ਦੀ ਰਾਮ ਰਾਮ ਕਹਿੰਦੇ ਕਿਸਾਨ ਸਾਥੀ ਉਹ ਟਿਆਲੇ ਪਰ ਹਾਜ਼ਰ ਹੈ ਢੇਰ ਸਾਰੀ ਜਾਣਕਾਰੀਆਂ ਲਈ ਕਰੀ ਕਹਿੰਦੇ ਮਿੱਠੇ ਮਿੱਠੇ ਪਿਆਰੇ ਪਿਆਰੇ ਲੋਕ ਗੀਤ ਲਈ ਕਰੀ ਮੈਂ ਤੁਹਾਡੇ ਕਹਿੰਦੇ ਗ੍ਰਾਮ ਸੇਵਕ ਕਹਿੰਦੇ ਦੇਖਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅਸਾਂ ਅੱਜ ਦੀ ਗੱਲਬਾਤ ਅਤੇ ਜਿਹੜਾ ਇਸ ਕਾਰਜਕ੍ਰਮ ਦੀ ਸ਼ੁਰੂਆਤ ਕਰਨੀ ਹੈ ਔਰ ਦੇਖਾ ਜੀ ਅੱਜ ਪਹਿਲਾ ਨਵਰਾਤਰ ਹੈ ਤਾਂ ਸਾਰੇ ਸ਼ਰੋਤਿਆਂ ਜੋ ਕਿਸਾਨ ਬਾਗਬਾਨ ਭਾਈ ਭੈਣਾਂ ਜੋ ਸਾਰੇ ਗ੍ਰਾਮ ਵਾਸੀਆਂ ਜੋ ਨਵਰਾਤਰ ਦੀ ਹਾਰਦਿਕ ਸ਼ੁਭਕਾਮਨਾਏ ਕਹਿੰਦੇ ਖੂਬ ਮਾਤਾ ਰਾਣੀ ਦੀ ਕਿਰਪਾ ਜਿਹੜੀ ਇਸ ਸਾਰਿਆਂ ਪਰ ਬਣੀ ਰਹੇ ਐਸਾ ਅਹਾਂ ਮਾਤਾ ਰਾਣੀ 'ਤੇ ਅਰਦਾਸ ਕਰਦੇ ਨੇ ਕਹਿੰਦੇ ਕਿਸਾਨ ਸਾਥੀਓ ਅੱਜ ਦੀ ਜਿਹੜੀ ਗੱਲਬਾਤ ਹੈ ਇਸ ਵਿੱਚ ਅਹਾਂ ਗੱਲ ਕਰਨੀ ਹੈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਬਾਰੇ 'ਚ ਔਰ ਜਿਵੇਂ ਕਿ ਨਾ ਤਾਂ ਹੀ ਪਤਾ ਲੱਗਾ ਤਾ ਕਿ ਭਾਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਜਿਹੜੀ ਹੈ ਸੈ ਇੱਕ ਐਸੀ ਯੋਜਨਾ ਹੈ ਜਿਹੜੀ ਯੁਵਾ ਜਿਹੜੇ ਨੇ ਸਾਡੇ ਅਤੇ ਇਹਨਾਂ 'ਚ ਇੱਕ ਐਸਾ ਕੌਸ਼ਲ ਵਿਕਾਸ ਕਰਨਾ ਹੈ ਜਿਸ 'ਤੇ ਤਿੰਨਾਂ ਉਹ ਬੜੇ ਬੜੇ ਫੈਕਟਰੀਆਂ 'ਚ ਉਦਯੋਗਾਂ 'ਚ ਤਿੰਨਾਂ ਰੁਜ਼ਗਾਰ ਮਿਲੀ ਸਕੇ ਔਰ ਉਦਯੋਗ ਦੇ ਜਾਂ ਫੈਕਟਰੀ ਦੇ ਜਾਂ ਕਾਰਖਾਨੇ ਦੀ ਮੰਗ ਦੇ ਆਧਾਰਿਤ ਜਿਹੜਾ ਇਸ ਹੈ ਤਿੰਨਾਂ ਉਹ ਆਧੁਨਿਕ ਤਕਨੀਕੀ ਕੌਸ਼ਲ ਜਿਹੜਾ ਇਸ ਹੈ ਦਿੱਤਾ ਜਾਏ ਤਾਂ ਕਿਸਾਨ ਸਾਥੀਓ ਇਸ ਵਾਸਤੇ ਜਿਹੜਾ ਇਸ ਹੈ ਸਾਡਾ ਯੁਵਕ 15 ਅਤੇ 45 ਸਾਲ ਦੇ ਵਿੱਚ ਜਿਹੜਾ ਇਸ ਹੈ ਇਹਨਾਂ ਦੀ ਉਮਰ ਹੋਣਾ ਚਾਹੀਦੀ ਹੈ ਚਾਹੇ ਇਸ ਹੈ ਕੁੜੀ ਹੋਵੇ ਚਾਹੇ ਮੁੰਡੂ ਹੋਵੇ ਔਰ ਜਿਹੜੇ ਸਕੂਲ ਜਾਂ ਕਾਲਜ ਛੱਡੀ ਕੇ ਵੀ ਚਲੀ ਜੀ ਉਹਨਾਂ ਸਹਿ ਯੁਵਾ ਵੀ ਇਸ ਯੋਜਨਾ ਦਾ ਲਾਭ ਜਿਹੜਾ ਇਸ ਹੈ ਲਈ ਸਕਦੇ ਹਨ ਔਰ ਇਸ ਦੇ ਅੰਤਰਗਤ ਜਿਹੜਾ ਇਸ ਹੈ ਕਈ ਤਰ੍ਹਾਂ ਦੇ ਆਧੁਨਿਕ ਤਕਨੀਕੀ ਪ੍ਰਸ਼ਿਕਸ਼ਣ ਜਿਹੜੇ ਇਸ ਹੈ ਦਿੱਤੇ ਜਾਂਦੇ ਹਨ ਜਿਵੇਂ ਕਿ ਅੱਜ ਕੱਲ੍ਹ AI ਦਾ ਜਿਹੜਾ ਇਸ ਹੈ ਦੌਰ ਚੱਲਿਆ ਹੈ ਜਿਸ ਨੂੰ ਆਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਿੰਦੇ ਹਨ ਜਾਂ ਡੋਨ ਤਕਨੀਕ ਵੀ ਜਿਹੜੀ ਇਸ ਹੈ ਅੱਜ ਕੱਲ੍ਹ ਆਧੁਨਿਕ ਦੌਰ 'ਚ ਚੱਲੀ ਹੋਇਆ ਔਰ ਇਲੈਕਟ੍ਰਿਕ ਵਾਹਨ ਔਰ ਕੋਡਿੰਗ ਸਵਾਸਥਯ ਸੇਵਾ ਔਰ ਵਿਨਿਰਮਾਣ ਇਹ ਜਿਹੜੇ ਖੇਤਰਾਂ ਨੇ ਇਹਨਾਂ 'ਚ ਆਧੁਨਿਕ ਕੋਰਸ ਜਿਹੜੇ ਸੈ ਇਸ ਯੋਜਨਾ ਦੇ ਤਹਿਤ ਕਰਵਾਇਆ ਜਾਏ ਕਰਦੇ ਹਨ ਔਰ ਇਸ ਵਿੱਚ ਮੁਫਤ ਪ੍ਰਸ਼ਿਕਸ਼ਣ ਔਰ ਪ੍ਰਮਾਣਨ ਜਿਹੜਾ ਇਸ ਦਿੱਤਾ ਜਾਂਦਾ ਹੈ NSQF ਯਾਨੀ ਨੈਸ਼ਨਲ ਸਕਿੱਲਸ ਕੁਆਲੀਫਿਕੇਸ਼ਨ ਫਰੇਮਵਰਕ ਇਸ ਦੇ ਤਹਿਤ ਪੂਰੀ ਤਰ੍ਹਾਂ 'ਤੇ ਇਹ ਪ੍ਰਸ਼ਿਕਸ਼ਣ ਜਿਹੜੇ ਨੇ ਸੈ ਮੁਫਤ ਰਹਿੰਦੇ ਹਨ ਔਰ ਰਾਸ਼ਟਰੀ ਸਤਰ ਪਰ ਮਾਨਯ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ ਤਾਂ ਕਿਸਾਨ ਸਾਥੀਓ ਇਸ ਯੋਜਨਾ ਦੇ ਤਹਿਤ ਜਿਹੜਾ ਇਸ ਹੈ ਪ੍ਰਮਾਣਿਤ ਉਮੀਦਵਾਰਾਂ ਜੋ 2 ਲੱਖ ਰੁਪਏ ਦਾ 3 ਸਾਲ ਤੱਕ ਦੁਰਘਟਨਾ ਬੀਮਾ ਵੀ ਮਿਲਦਾ ਹੈ ਤਾਂ ਇਤਨੀ ਬਾਕੀ ਇਹ ਯੋਜਨਾ ਹੈ ਜਿਹੜੇ ਸਾਡੇ ਬੇਰੁਜ਼ਗਾਰ ਯੁਵਾ ਨੇ ਸਹਿ ਇਸ ਯੋਜਨਾ ਦਾ ਜਿਹੜਾ ਇਸ ਹੈ ਲਾਭ

0: ਹੀ ਹੈ ਨਾ,
1: ਤੇ
0: ਤਿੰਨਾਂ ਦਿਨਾਂ ਵੀ ਜਿਹੜਾ ਸਾ ਅੱਗ ਵਗੈਰਾ ਲੱਗਦੀ ਸੀ
1: ਬਾਣਾ ਚ, ਰਾਤੀ ਰਾਤੀ ਅੱਗ ਭਜਾਉਣਾ ਜਾਣਾ।
0: ਅੱਛਾ, ਤਦੋਂ ਵੀ ਲੱਗਦੀ
1: ਹੈ, ਤਦੋਂ ਲੱਗਦੀ ਹੈ ਅੱਗ। ਵੱਡੇ ਭਾਰੀ ਹੁਣ ਤਾਂ ਨੌਕਰੀ ਕਰਨਾ ਆਸਾਨ ਹੈ।
0: ਹਾਂਜੀ,
1: ਪਹਿਲਾਂ ਨੌਕਰੀ ਬੜੀ ਕਠਿਨ ਹੁੰਦੀ ਸੀ।
0: ਹਾਂਜੀ ਹਾਂ, ਅੱਛਾ, ਯਾਨੀ ਕਿ ਜਿਹੜੀਆਂ ਹਾਂ ਦਿਖਦੇ ਨਾ ਤੌਂਦੀ ਆ, ਬੜੀ ਬੜੀ ਬਾਣਾ ਵਿੱਚ ਅੱਗ ਵਗੈਰਾ ਲੱਗਦੀ, ਉਸ ਦੌਰ ਵਿੱਚ ਵੀ ਜਿਹੜੀਆਂ ਜ਼ਿਆਦਾ ਹੀਆਂ ਨਾ।
1: ਹਾਂਜੀ ਹਾਂਜੀ ਹਾਂਜੀ, ਬੜਾ ਦੌਰ ਅੱਗ ਲੱਗਦੀ ਹੈ, ਜਿਸ ਵੇਲੇ ਦੇਖ ਲਾ ਹਾਂ ਫਿਰ ਅੱਗ ਬੁਝਾਉਣੇ ਵਾਸਤੇ ਗੱਬੇ ਛੇਦ ਪਾਉਣਾ।
0: ਹਾਂ,
1: ਅੰਡੇ ਕੰਡੇ ਕਰ ਦੇਣੀ,
0: ਛੇਕਾ ਕਰਨਾ,
1: ਛੇਕੇ ਕਰਦੇ।
0: ਅੱਛੀ,
1: ਤੇ ਨਸਰੀ ਬੂਟੇ ਲਗਾਉਣੇ, ਚੀਲ ਲਾਉਣੀ, ਖੈਰ ਲਾਉਣਾ।
0: ਹਾਂਜੀ, ਤੇ ਬੀ ਵਗੈਰਾ ਕਿਵੇਂ ਕਰਦੇ ਇਹ ਇਕੱਠਾ?
1: ਬੀ ਖੈਰੇ ਦਾ ਖੈਰ ਹੁੰਦੇ ਸੀ ਤੇ ਫਲੀਆਂ ਹੁੰਦੀਆਂ ਸੀ।
0: ਹਾਂ,
1: ਤੇ ਸਹਿ ਖੈਰ
0: ਆਪੋ ਹੀ ਕਰਨਾ ਇਹ ਇਕੱਠਾ?
1: ਅੱਛਾ, ਮੈਂ ਕਿ ਮੈਲੇ ਦਿੰਦੇ ਹਾਂ।
0: ਹਾਂਜੀ
1: ਹਾਂਜੀ,
0: ਅੱਛਾ, ਯਾਨੀ ਕਿ ਤੁਹਾਂ ਜੇ ਪੂਰਾ ਅਨੁਭਵ ਹੈ ਇਹ ਨਰਸਰੀਆਂ, ਨਰਸਰੀਆਂ ਪਰ ਵੀ ਰਹੀ ਹੋ, ਕਿਵੇਂ ਪੌਦਾ ਤਿਆਰ ਕਰਨਾ ਹੈ ਨਾ
1: ਸਭ ਕੁਝ?
0: ਅੱਛਾ ਜੀ,
1: ਇਹ ਆਪਣਾ ਥਿੱਕ ਤੇ ਸਭ ਬੂਟੇ ਤਿਆਰ ਹੋਏ।
0: ਅੱਛਾ ਅੱਛਾ,
1: ਹੁਣ ਵੀ ਹਾਂ ਬਗੀਚਾ ਲੈ ਜਾਏ।
0: ਬੁੱਧੀ ਸਿੰਘ ਜੀ, ਇਸ ਤੋਂ ਬਾਅਦ ਤੁਹਾਂ ਕਾ ਨਾ ਗੱਲ ਕਰਦੇ ਹਨ, ਪਸ਼ੂ ਕਿਆ ਕਿਆ ਪਾਲੇ ਤੁਹਾਂ ਘਰ?
1: ਪਸ਼ੂ ਜਨਾਬ ਇੱਕ ਗਾਂ ਹੈ।
0: ਦੁੱਧ ਦਿੰਦੀ ਇਸ ਵੇਲੇ?
1: ਇਸ ਵੇਲੇ ਦਿੰਦੀ ਹੈ,
0: ਸੋਨੇ ਵਾਲੀ ਹੈ ਨਾ। ਅੱਛਾ ਹਾਂ, ਦੇਖਾ ਵੀ ਹਾਂ, ਠਹਿਰੇ ਕਿਸਾਨ ਕਹਿੰਦਾ ਅਗਰ ਹਾਂ ਵਾਲ ਇੱਕ ਆਪਣੀ ਇੱਕ ਘਰੇ ਇੱਕ ਅੱਧੀ ਇੱਕ ਗਾਂ ਤਾਂ ਹੋਣਾ ਜ਼ਰੂਰੀ ਹੈ ਨਾ,
1: ਜ਼ਰੂਰੀ ਹੈ,
0: ਕਿਉਂਕਿ ਦੁੱਧ ਅਗਰ ਘਰੇ ਦਾ ਚਾਹੀਏ ਵੀ ਅਗਰ ਪੂਰਾ ਹੋ ਜਾਂਦਾ ਨਾ, ਦੇਖਾ ਇੱਕ ਹੀ ਘਰ ਅਗਰ ਦਿਨੇ ਦੀ ਚਾਰ ਚਾਰ ਪੰਜ ਪੰਜ ਵਾਰੀ ਚਾਹ ਵੀ ਬਣਾ ਕਰਦੀ ਤਾਂ ਇਤਨਾ ਪਿਓਰ ਦੁੱਧ ਕਿਤੋਂ ਮਿਲਣਾ ਨਾ,
1: ਨਹੀਂ ਮਿਲਣਾ।
0: ਕਹਿੰਦਾ ਆਪਣੇ ਘਰੇ ਦਾ ਦੁੱਧ ਦਹੀਂ ਆ, ਛਾਹ ਬਣਾਈ ਲਿਆ, ਖੋਆ ਬਣਾਈ ਲਿਆ, ਪਨੀਰ ਬਣਾਈ ਲਿਆ, ਦਹੀਂ ਖਾਈ ਲਿਆ ਨਾ। ਕਈ ਵਾਰੀ ਜਿਹੀਆਂ ਕੋਈ ਖੇਤੀ ਦੇ ਐਸੇ ਕੈਂਪ ਲੱਗਦੇ, ਕੋਈ ਟ੍ਰੇਨਿੰਗਾਂ ਚੱਲਦੀਆਂ, ਤੁਸੀਂ ਵੀ ਕੋਈ ਸਿਖਲਾਈ ਵਗੈਰਾ ਲਈ ਜਿਹੀਆਂ ਰਿਟਾਇਰ ਹੋਣੇ ਦੇ ਬਾਅਦ?
1: ਨਹੀਂ ਆ ਕੋਈ,
0: ਯਾਨੀ ਕਿ ਜਿਹੜੀ ਤੁਸੀਂ ਖੇਤੀ ਕਰਦੇ ਆਏ ਸੀ ਆਪਣੇ ਤਜਰਬੇ ਕਰਨਾ, ਜਿਹੜੀ
1: ਪੀੜ੍ਹੀ ਪਹਿਲਾਂ ਦੇਸੀ ਧਾਨ ਲਾਉਂਦੇ, ਹੁਣ ਤਰ੍ਹਾਂ ਤਰ੍ਹਾਂ ਦੀ ਧਾਨ ਹੋਈ, ਤਰ੍ਹਾਂ ਤਰ੍ਹਾਂ ਦੇ ਬੀਜ ਹੋਈ।
0: ਦੇਖਾ ਹੁਣ ਤਾਂ ਖੇਤੀ ਵੀ ਜਿਹੜੀ ਸਾਹਿਬ ਬਿਲਕੁਲ ਜਿਸੀ ਹਾਂ ਬੋਲਦੇ ਨੇ ਕਿ ਆਧੁਨਿਕ ਹੋਈ ਹੋ। ਹੁਣ ਦੇਖਾ ਜਿਹੀਆਂ ਇਤਨੇ ਸਾਰੇ ਜਿਹੀਆਂ ਕੋਈ ਦਵਾਈਆਂ ਆਈਆਂ, ਪਹਿਲਾਂ ਜਿਹੀਆਂ ਤਾਂ ਉਹਨਾਂ ਦੀ ਨਿਦਾਈ ਕਰਦੇ ਇਹ,
1: ਹੋਰ ਕੋਈ ਬਟਾੜ ਕਰਦੇ, ਹਾਂ ਇੱਥੋਂ ਬਟਾੜ ਕਰਦੇ, ਨਿਦਾਈਆਂ ਕਰਦੇ। ਇੱਕ ਇੱਕ ਪਟੀਏ ਹਨ ਜੋ ਛੇ ਛੇ ਸੱਤ ਸੱਤ ਦਿਨ ਲੱਗ ਜਾਂਦੇ ਘਾਹ ਬੀਣ ਦੇ, ਫਿਰ ਇਹ ਪਾਰਨੀਆਂ ਦੇਣੀਆਂ, ਪਾਰਨੀਆਂ ਰੱਖੀ ਹੋਈਆਂ।
0: ਹਾਂਜੀ,
1: ਬਲਦਾਂ ਨਾਲ ਪਾਰਨੀ ਦਿੰਦੇ ਇਹ।
0: ਹਾਂਜੀ,
1: ਹੁਣ ਤਾਂ ਟਰੈਕਟਰ ਰੱਖੇ, ਟਰੈਕਟਰ ਨੂੰ ਬਾਅਦ ਇਹ ਬਸ ਹੋ
0: ਗਿਆ। ਪਹਿਲਾਂ ਦਾੰਦ ਰੱਖੇ
1: ਇਹ? ਔਰ ਮੰਜਲ ਦੋ ਦੋ ਜੋੜੀਆਂ ਹੀ ਆ।
0: ਅੱਛਾ,
1: ਔਰ ਮੈਂ ਦਾੰਦ ਰੱਖੇ,
0: ਦਾੰਦ ਰੱਖੇ। ਜਿਹੀ ਜਮਾਨਾ ਬਦਲੋਇਆ ਤਾਂ ਦੀਆਂ ਦੀਆਂ ਟਰੈਕਟਰ ਆਈ ਹੈ ਨਾ,
1: ਟਾਈਮੇ ਟਾਈਮੇ। ਹੁਣ ਆਹ ਗੋਭੀ ਲਾਉਂਦੇ,
0: ਹਾਂਜੀ,
1: 250-300 ਬੂਟਾ ਲਾਉਣਾ।
0: ਅੱਛਾ,
1: ਗੁੱਡ ਗਡਾਈ ਕਰਨੀ, ਕੰਨਾ ਪਾਲਕ ਸਰਮਾ ਸਰੂ ਲਾਉਣੀ, ਵਿੱਚ ਵੀ ਲੈਂਦੇ ਸੀ।
0: ਹਾਂ, ਤਾਂ ਦੇਖਾ ਵੀ ਤੁਹਾਂ ਜੋ ਤਾਂ ਜਿਹੀਆਂ ਇਹ ਕਾਂਗੜਾ ਬਾਜ਼ਾਰ ਨੇੜੇ ਲੱਗਦਾ ਹੋਣਾ ਨਾ, ਕਹਿੰਦਾ ਹਾਰੀ ਵਾਰੀ ਸਬਜ਼ੀ ਉਹ ਹੈ ਤਾਂ ਘਰ ਦੁਆਰ ਹੀ ਵਿਕੀ ਜਾਂਦੀ,
1: ਘਰ ਦੁਆਰ ਲਈ ਜਾਂਦੇ। ਹਾਂਜੀ, ਤਾਂ ਘਰ ਲਈ ਜਾਂਦੇ।
0: ਤੁਹਾਂ ਦਾ ਜਿਹੜਾ ਇਹ ਇਲਾਕਾ, ਇੱਥੋਂ ਸਿੰਚਾਈ ਕਿਵੇਂ ਕਰਦੇ
1: ਖੇਤਾਂ? ਇਹ ਕੁੱਲਾਂ ਨੇ ਸਰ, ਇਹ ਮੋਟੋਰੇ ਦੇ ਕੁੱਲ ਆਉਂਦੀ ਨਾ।
0: ਹਾਂਜੀ, ਯਾਨੀ ਕਿ ਪੱਕੀਆਂ ਨੇ ਕੁੱਲਾਂ ਨੇ?
1: ਪੱਕੀਆਂ ਕੁੱਲਾਂ ਨੇ, ਪਹਿਲਾਂ ਆਉਂਦੀ ਸੀ ਕੱਚੀਆਂ।
0: ਅੱਛਾ,
1: ਪਹਿਲਾਂ ਨਹੀਂ ਬੜਾ, ਹੁਣ ਲੱਗਣਾ ਦਿਨ ਰਾਤੀ ਆ ਫਰਕ ਹੈ। ਆਹ ਮੋਟੋਰ ਹੋਣਾ ਨਾ,
0: ਹਾਂਜੀ,
1: ਕਹਿਣ ਪਾਣੀ ਇੱਥੇ ਪੁੱਜ ਜਾਂਦਾ।
0: ਅੱਛਾ,
1: ਹੁਣ ਹੁਣ ਹੱਟੋ ਬੱਟਾ ਵੀ ਨਹੀਂ ਦਿਓ।
0: ਹਾਂਜੀ,
1: ਹੁਣ ਕੁੱਲਾ ਬਣੀ ਆ।
0: ਤਾਂ ਦੇਖਾ ਪਾਣੀ ਦਾ ਖੇਤੀ ਤਾਂ ਬੜਾ ਜ਼ਰੂਰੀ ਹੁੰਦਾ ਜੀ, ਅਗਰ ਪਾਣੀ ਹੈ ਤਾਂ ਹਾਂ ਕੁਛ ਵੀ ਫਸਲ ਉਗਾ ਸਕਦੇ ਨੇ ਨਾ। ਜਿਹੀਆਂ ਇਹ ਤਾਂ ਵਰਖਾ ਵੀ ਖੂਬ ਹੋਈਆਂ, ਕੁੱਲਾ ਪਾਣੀ ਖਰਾ ਹੁੰਦਾ ਰਿਹਾ ਹੋਣਾ ਨਾ,
1: ਹੋਰ ਚਲੇ ਪਾਣੀ ਹੋਰ ਬਣਵਾ ਚਲੇ।
0: ਅੱਛਾ, ਜਿਹੀਆਂ ਕੁੱਲਾ ਦੇ ਗੁਣ ਇਸੇ ਦਿੱਖ ਸੁਣ ਕੁਣ ਕਰਦਾ ਕੁੱਲਾ ਦੀ?
1: ਹਾਂ, ਅਬਦੁੱਲਾਪੁਰ ਸੈ ਅਲੱਗ ਹੈ।
0: ਅੱਛਾ,
1: ਜਮਾਨਾ ਵੱਲ ਅਲੱਗ ਹੈ, ਜਮਾਨਾ ਵਾਲੇ ਸਾਡਾ ਕੁੱਲ ਹੀ ਇੱਕ।
0: ਹਾਂਜੀ,
1: ਫਿਰ ਜਦ ਕੋਈ ਬੜਾ ਕੰਮ ਪੀ ਜਾਂਦਾ,
0: ਹਾਂਜੀ,
1: ਗਰਾਂ ਦੇ ਜਾਂਦੇ ਕੰਮ ਕਰਨਾ।
0: ਅੱਛਾ,
1: ਕਿੱਥੇ ਹੋ ਕੇ ਸਾਰੀਆਂ ਜਾਣਾ, ਫਿਰ ਇਹ ਰਾਤ ਬਰਾਤ ਲਾਉਣਾ ਪਾਉਂਦੀ। ਹਾਂਜੀ, ਪੱਠੀਆਂ ਛੇੜਨਾ ਪਾਉਂਦੇ, ਰਾਤੀ ਜਾਣਾ ਪਾਉਂਦਾ।
0: ਹਾਂਜੀ,
1: ਕੋਈ ਐਮਰਜੈਂਸੀ ਹੋਈ ਜਾਂਦੀ ਤਾਂ ਉਹਦੀ ਦਿਨਾਂ ਪਾਣੀ ਨਹੀਂ ਮਿਲਦਾ।
0: ਹਾਂਜੀ,
1: ਤਾਂ ਐਮਰਜੈਂਸੀ 'ਚ ਹਾਂਜੀ ਪਾਣੀ ਰਾਤੀ ਮਿਲਦਾ ਫਿਰ।
0: ਅੱਛਾ ਅੱਛਾ,
1: ਇਹ ਲਾਸਟ ਗਰਾਂ ਸਾਡਾ ਮਿਆਲੂ ਕਹਿੰਦਾ ਭਨੈਟਕੜ, ਸਾਰੇ ਭਨੈਟਕੜੀ ਤੇ ਥੱਲੇ ਮਿਆਲੂ ਹੈ।
0: ਹਾਂਜੀ,
1: ਹਾਂ ਰਾਤੀ ਲਾਉਂਦੇ, ਕਈ ਦਿਨ ਜਦ ਜੇ ਖੁੱਲ੍ਹਾ ਪਾਣੀ ਹੋਣਾ
0: ਹਾਂਜੀ
1: ਤਾਂ ਨਹੀਂ।
0: ਅੱਛਾ,
1: ਆਪਣਾ ਆਪਣਾ ਸੇੜਾ
0: ਕਹਿੰਦਾ। ਦੇਖਾ ਚਲੋ ਹਲਵਾਈਆਂ ਚਲੋ ਪਾਉਂਦੀਆਂ ਨੇ ਫਸਲਾਂ ਬੀਜਣੇ ਟਾਈਮ ਤਾਂ ਪਾਣੀ ਦੀ ਬੜੀ ਮਾਰ ਮਾਰ
1: ਬੜੀ ਮਾਰ ਮੈਂ ਸਮਝੋ ਮਿੰਟਾਂ ਸਕਿੰਟਾਂ ਪਾਣੀ ਆਉਂਦਾ, ਕੋਈ ਟਾਈਮ ਖਾਤਾ, ਟਾਈਮੇ ਟਾਈਮੇ ਦੀ ਗੱਲ ਹੁੰਦੀ।
0: ਕਹਿੰਦਾ ਕਈ ਵਾਰੀ ਇਹ ਵੀ ਹੁੰਦਾ ਕਿ ਕਈ ਤਾਂ ਘਰਾਂ ਸੁੱਤੇ ਰਹੀ ਜਾਂਦੇ, ਕਹਿੰਦਾ ਕਈ ਵੀ ਆ ਗਏ ਪੱਟੀਆਂ ਸੇੜੀ ਜਾਂਦੇ
1: ਬਸ।
0: ਬੁੱਧੀ ਸਿੰਘ ਜੀ, ਇਸ ਤੋਂ ਬਾਅਦ ਗੱਲ ਕਰਦੇ ਨੇ ਕਿ ਜਿਹੜੀ ਤੁਸੀਂ ਇੱਥੋਂ ਖੇਤੀਬਾੜੀ ਕਰਦੇ ਹਨ, ਤੁਹਾਡਾ ਜਿਹੜਾ ਇਲਾਕਾ ਹੈ ਇੱਥੋਂ ਕੋਈ ਫਸਲ ਜੋ ਉਜਾੜ ਵਗੈਰਾ ਤਾਂ ਨਹੀਂ ਹੈ?
1: ਉਜਾੜ ਵਾੜ ਬਾਂਦਰ ਸੂਰ ਗੂੰਦ ਗਾਈ।
0: ਅੱਛਾ,
1: ਇਹ ਬੜੀਆਂ ਨੇ ਗੂੰਦ ਗਾਈ ਬੜੀ ਮਤਲਬ।
0: ਅੱਛਾ,
1: ਇਹ ਜੰਗਲੀ ਤਾਂ ਉਹਦੀਆਂ ਪਾਰ ਵਾਰੇ ਟੱਪੀ ਹੁੰਦੀਆਂ।
0: ਹਾਂਜੀ,
1: ਇਹ ਪੇਠੀ ਸਾਰੇ ਇੱਥੇ ਸੂਰ ਰਹਿੰਦੇ, ਇਸਤੇ ਪਰਲਾ ਪਾਸੇ ਮਾਂਝੀ ਦਰਿਆ ਪਾਉਂਦਾ।
0: ਹਾਂਜੀ,
1: ਇਸ ਪਾਸੇ ਤਾਂ ਬੜੇ ਬੜੇ ਸੂਰ, ਸੂਰਾਂ ਦੀ ਬੜੀ ਬੜੀ ਬਿਮਾਰੀ ਹੈ।
0: ਅੱਛਾ,
1: ਬਹੁਤ
0: ਜਿਹੀਆਂ ਤੁਸੀਂ ਇਸ ਆਪਣੀ ਜ਼ਮੀਨਾਂ ਜਿਹੀਆਂ ਤਾਰਬੰਦੀ ਨਹੀਂ ਕੀਤੀ ਹੈ, ਕੋਈ ਬਾੜਬੰਦੀ ਵਗੈਰਾ ਕੁਛ?
1: ਉਹ ਜਨਾਬ ਕਰਦੇ ਤਾਂ ਲੋਕ ਇਕੱਠੇ ਹੁੰਦੇ ਤਾਂ,
0: ਹਾਂ,
1: ਕੋਈ ਬੋਲਦਾ ਕੋਈ ਚੁਆਣੀਆਂ ਵਾਲਾ, ਕੋਈ ਠਾਣੀਆਂ ਵਾਲਾ।
0: ਥੋੜੀ ਇਹ ਬੜੀ ਬੜੀ ਜਿਹੜੀ ਸਮੱਸਿਆ ਦੇਖਾ ਵੀ ਜ਼ਮੀਨਾਂ ਜਿਹੜੀਆਂ ਇਕੱਠੀਆਂ ਨੇ ਨਾ,

0: ਕੀ ਮਿਹਨਤ ਕਰਾਂ, ਕਹਿੰਦੇ ਮਿਹਨਤ ਦਾ ਫਲ ਜਿਹੜਾ ਸਾ ਹਮੇਸ਼ਾ ਜਿਹੜਾ ਸਾ ਮਿੱਠਾ ਹੁੰਦਾ ਹੈ ਨਾ ਜੀ। ਬੁੱਧੀ ਸਿੰਘ ਜੀ, ਤੁਸੀਂ ਆਪਣੇ ਅਨੁਭਵ ਖੇਤੀਬਾੜੀ ਦੇ ਅਹਾਂ ਕੰਨੇ ਸਾਂਝੇ ਕੀਤੇ, ਆਪਣਾ ਕੀਮਤੀ ਸਮੇਂ ਤੁਹਾਂ ਅਹਾਂ ਜੋ ਦਿੱਤਾ, ਤੁਹਾਂ ਦਾ ਬਹੁਤ ਬਹੁਤ ਧੰਨਵਾਦ
1: ਜੀ। ਕਿਸਾਨ ਸਾਥੀਓ, ਤਾਂ ਦੇਖਾ ਇਹ ਸੀ ਪਿਛਲੇ ਦਿਨਾਂ 'ਚ ਜਿਹੜੀ ਗੱਲਬਾਤ ਕੀਤੀ ਸੀ ਸਾਡੇ ਕਿਸਾਨ ਮਿੱਤਰ ਹੋਰਾਂ, ਤਾਂ ਇਹ ਗੱਲਬਾਤ ਤੁਸੀਂ ਸੁਣੀ ਕਹਿੰਦੇ ਇਸ ਤੋਂ ਬਾਅਦ ਜਿਹੜਾ ਐਸਾ ਹੁਣ ਨਵਰਾਤਰੇ ਲੱਗਿਓ ਮਹਾਰਾਜ, ਤਾਂ ਦੇਖਾ ਮਾਤਾ ਦੀ ਸਤੁਤੀ 'ਚ ਜਿਹੜਾ ਐਸਾ ਇੱਕ ਹੋਰ ਪਿਆਰਾ ਦਿਆ ਲੋਕ ਭਜਨ ਜਿਹੜਾ ਐਸਾ ਅਹਾਂ ਸੁਣਨਾ ਹੈ।

जय माँ दुर्गे फलदायिनी। दिखा जी असां दा जिहड़े कर्म हुंदे ना ते इस दे अनुसार ही सानूं फल मिलदे, लेकिन अगर असां पूजा पाठ करदे न अपने भगवान जो सही मायने च याद करदे न तां साडे जिहड़े से पाप नष्ट हो जांदे ने। ਤਾਂ ਸਾਥੀਓ ਹੁਣ ਗੱਲ ਕਰਨੀ ਆ ਹਾਂ ਮੌਸਮ ਦੀ। ਤਾਂ ਦੇਖਾ ਮੌਸਮ 'ਚ ਅੱਜ ਜਿਹੜਾ ਐਸਾ ਖੂਬ ਸਾਰੀ ਠੰਡ ਹੋਈ ਗਈ ਹੈ, ਉੱਪਰ ਪਹਾੜੀ ਖੇਤਰਾਂ 'ਚ ਜਿਹੜਾ ਐਸਾ ਕਾਫੀ ਬਰਫਬਾਰੀ ਵੀ ਹੋਇਆ ਕਰਦੀ ਹੈ, ਔਰ ਹਾਲੇ ਤੱਕ ਵੀ ਜਿਹੜਾ ਐਸਾ ਮੌਸਮ ਜਿਹੜਾ ਐਸਾ ਠੀਕ ਨਹੀਂ ਹੈ। ਹਾਲੇ ਤੱਕ ਵੀ ਜਿਹੜੇ ਐਸਾ ਛਿੱਟ ਪੁੱਟ ਹਲਕੀ ਫੁਲਕੀ ਜਿਹੜੀ ਐਸਾ ਵਰਖਾ ਹੋਇਆ ਕਰਦੀ ਹੈ, ਔਰ ਇਸ ਵਿੱਚ ਆਹਾਂ ਅਗਰ ਤਾਪਮਾਨ ਦੀ ਗੱਲ ਕਰੀਏ ਤਾਂ ਧਰਮਸ਼ਾਲਾ ਦਾ ਜ਼ਿਆਦਾ ਤਾਪਮਾਨ 15 ਡਿਗਰੀ ਰਿਹਾ, ਅੱਜ ਘੱਟ ਰਿਹਾ 7 ਡਿਗਰੀ। ਚੰਬਾ ਦਾ ਜ਼ਿਆਦਾ ਤਾਪਮਾਨ 15 ਡਿਗਰੀ, ਘੱਟ ਰਿਹਾ 8 ਡਿਗਰੀ। ਕੁੱਲੂ ਦਾ ਜ਼ਿਆਦਾ ਤਾਪਮਾਨ 14 ਡਿਗਰੀ, ਘੱਟ ਰਿਹਾ 8 ਡਿਗਰੀ। ਸੁੰਦਰ ਨਗਰ ਜ਼ਿਆਦਾ ਤਾਪਮਾਨ 19 ਡਿਗਰੀ, ਘੱਟ ਰਿਹਾ 14 ਡਿਗਰੀ। ਉਹਨਾਂ ਦਾ ਜ਼ਿਆਦਾ ਤਾਪਮਾਨ 23 ਡਿਗਰੀ, ਘੱਟ ਰਿਹਾ 17 ਡਿਗਰੀ। ਔਰ ਸ਼ਿਮਲਾ ਦਾ ਜ਼ਿਆਦਾ ਤਾਪਮਾਨ 17 ਡਿਗਰੀ ਔਰ ਘੱਟ ਰਿਹਾ 11 ਡਿਗਰੀ। ਤਾਂ ਇਹ ਤਾਂ ਰਹੀ ਮੌਸਮ ਦੀ ਜਾਣਕਾਰੀ। ਕਹਿੰਦਾ ਦੇਖਾ ਆਪਣੇ ਸਵਾਸਥੇ ਦਾ ਜਿਹੜਾ ਇਸ ਧਿਆਨ ਰੱਖਣਾ ਇਸ ਮੌਸਮ 'ਚ, ਕਿਉਂਕਿ ਬੋਲਦੇ ਵੀ ਆਉਂਦੀ ਔਰ ਜਾਂਦੀ ਠੰਡ ਜਿਹੜੀ ਇਸ ਬਿਮਾਰ ਕਰੀ ਸਕਦੀ ਹੈ। ਤਾਂ ਹੁਣ ਜਿਹੜਾ ਇਸ ਲਗਭਗ ਠੰਡ ਨੇ ਜਨਮ ਲੈ ਲਿਆ, ਤਾਂ ਆਪਣੇ ਸਿਹਤ ਦਾ ਜਿਹੜਾ ਇਸ ਧਿਆਨ ਰੱਖਣਾ, ਆਪਣੇ ਜਿਹੜੇ ਗਰਮ ਕੱਪੜੇ ਨੇ ਅਤੇ ਇਹਨਾਂ ਦੀ ਜਿਹੜੀ ਇਸ ਹੁਣ ਨਿਕਾਲਣਾ ਸ਼ੁਰੂ ਕਰ ਦੇਣੇ, ਕਿਉਂਕਿ ਮੌਸਮ ਜਿਹੜਾ ਇਸ ਠੰਡਾ ਹੋਈ ਚੱਲਾ ਹੈ। ਤਾਂ ਸਾਥੀ ਹੁਣ ਚਲਦੇ ਚਲਦੇ ਜਿਹੜਾ ਇਸ ਇੱਕ ਹੋਰ ਮਾਤਾ ਦੀ ਭੇਂਟ ਜਿਹੜੀ ਅਸੀਂ ਆਹਾਂ ਸੁਣਨੀ ਹੈ।

ਜੀ ਕਿਸਾਨ ਸਾਥੀਓ, ਮਾਤਾ ਰਾਣੀ ਦੀ ਭੇਂਟ ਜਿਹੜੀ ਇਸ ਹੈ ਸੁਣੀ ਕੇ ਮਨ ਜਿਹੜਾ ਬਿਲਕੁਲ ਮਾਤਾ ਰਾਣੀ ਦੇ ਚਰਣਾਂ 'ਚ ਜਿਹੜਾ ਇਸ ਹੈ ਜਾਈ ਲੱਗਾ ਹੈ। ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ ਕਿ ਅਸਾਂ ਜਿਹੜਾ ਇਸ ਮਾਤਾ ਰਾਣੀ ਦੀ ਕਿਰਪਾ ਜਿਹੜੀ ਇਸ ਲਿਆ ਕਰਦੇ ਹਨ। ਤਾਂ ਸ਼ਰੋਤਾਓ, ਇਸੀ ਲੋਕ ਭਜਨ ਕਨੇ ਜਿਹੜਾ ਇਸ ਸਾਡੇ ਕਾਰਜਕ੍ਰਮ ਦਾ ਸਮਾਂ ਇੱਥੋਂ ਹੀ ਸੰਪੰਨ ਹੋਇਆ ਕਰਦਾ ਹੈ। ਜਾਣੇ ਤੋਂ ਪਹਿਲੇ ਦੱਸ ਦਈਏ, ਕਾਰਜਕ੍ਰਮ 'ਚ ਤਕਨੀਕੀ ਸਹਿਯੋਗ ਰਿਹਾ ਵਿਕਾਸ ਪਠਾਣੀਆ ਔਰ ਕਾਰਜਕ੍ਰਮ ਪ੍ਰਸਤੁਤੀ ਡਾਕਟਰ ਜਤਿੰਦਰ ਪਾਲ ਸਿੰਘ। ਹੁਣ ਗ੍ਰਾਮ ਸੇਵਕ ਜੋ ਕਾਰਜਕ੍ਰਮ ਸੰਪੰਨ ਕਰਨੇ ਦੀ ਦਿਆ ਅਨੁਮਤੀ। ਅੱਛਾ ਜੀ, ਜੈ ਹਿੰਦ।